0: ਹਾਲ ਵਿੱਚ ਆਕਾਸ਼ਵਾਣੀ ਦਾ ਕੋਈ ਸਾਨੀ ਨਹੀਂ। ਬਹੁਤ ਸਾਰੇ ਸੰਗੀਤਕਾਰਾਂ, ਗਾਇਕਾਂ ਤੇ ਸਾਹਿਤਕਾਰਾਂ ਨੂੰ ਹਰਮਨ ਪਿਆਰਾ ਬਣਾਉਣ ਤੇ ਨਵੇਂ ਕਲਾਕਾਰਾਂ ਦੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਆਕਾਸ਼ਵਾਣੀ ਨੇ ਵਡਮੁੱਲਾ ਯੋਗਦਾਨ ਦਿੱਤਾ ਏ। ਰੇਡੀਓ ਨੇ ਜਿੱਥੇ ਸੁੱਖ ਵੇਲੇ ਲੋਕਾਂ ਦਾ ਸਾਥ ਦਿੱਤਾ, ਉੱਥੇ ਔਖੇ ਵੇਲੇ ਵੀ ਉਹਨਾਂ ਦੇ ਅੰਗ ਸੰਗ ਰਿਹਾ। ਦੁੱਖ ਅਤੇ ਮੁਸੀਬਤ ਸਮੇਂ ਉਹਨਾਂ ਦੀ ਮਦਦ ਕੀਤੀ। ਉਹ ਭਾਵੇਂ ਕੁਦਰਤੀ ਆਫਤਾਂ ਜਿਵੇਂ ਹੜ੍ਹ, ਭੂਚਾਲ, ਸੁਨਾਮੀ, ਮਹਾਮਾਰੀਆਂ ਜਾਂ ਮਨੁੱਖ ਦੁਆਰਾ ਪੈਦਾ ਕੀਤੀਆਂ ਆਫਤਾਂ ਹੋਣ, ਹਰ ਮੁਸ਼ਕਲ ਦੀ ਘੜੀ ਵਿੱਚ ਆਕਾਸ਼ਵਾਣੀ ਨੇ ਹਮੇਸ਼ਾ ਲੋਕਾਂ ਦਾ ਸਾਥ ਦਿੱਤਾ ਏ। ਦੇਸ਼ ਦੀ ਆਜ਼ਾਦੀ ਦੇ ਨਾਲ ਹੀ ਦੇਸ਼ ਨੂੰ ਵੰਡ ਦਾ ਸਾਹਮਣਾ ਕਰਨਾ ਪਿਆ। ਹਜ਼ਾਰਾਂ ਲੱਖਾਂ ਲੋਕ ਲਹਿੰਦੇ ਪੰਜਾਬ ਵਿੱਚੋਂ ਉੱਜੜ ਕੇ ਆਪਣੇ ਘਰ ਬਾਰ ਅਤੇ ਸਭ ਕੁਝ ਲੁਟਾ ਕੇ ਭਾਰਤ ਪੁੱਜੇ। ਉਹਨਾਂ ਵਿੱਚੋਂ ਬਹੁਤ ਸਾਰੇ ਦਿੱਲੀ ਅਤੇ ਆਸੇ ਪਾਸੇ ਦੇ ਸ਼ਹਿਰਾਂ ਤੇ ਪਿੰਡਾਂ ਵਿੱਚ ਆ ਕੇ ਰਹਿਣ ਲੱਗੇ। ਉਸ ਔਖੀ ਘੜੀ ਵਿੱਚ ਆਕਾਸ਼ਵਾਣੀ ਦਿੱਲੀ ਵੱਲੋਂ 15 ਮਿੰਟ ਦਾ ਇੱਕ ਰੋਜ਼ਾਨਾ ਪੰਜਾਬੀ ਪ੍ਰੋਗਰਾਮ ਸ਼ੁਰੂ ਕੀਤਾ ਗਿਆ, ਜਿਸ ਵਿੱਚ ਉਹਨਾਂ ਲੋਕਾਂ ਦੇ ਸੰਦੇਸ਼ ਪ੍ਰਸਾਰਿਤ ਕੀਤੇ ਜਾਣ ਲੱਗੇ ਜਿਹੜੇ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨਾਲੋਂ ਵਿਛੜ ਚੁੱਕੇ ਸਨ ਤੇ ਵੱਖ ਵੱਖ ਥਾਵਾਂ ਤੇ ਆਸਰਾ ਲੈ ਕੇ ਰਹਿਣ ਲੱਗੇ ਸਨ। ਇਸ ਪ੍ਰੋਗਰਾਮ ਵਿੱਚ ਪ੍ਰਸਾਰਿਤ ਹੁੰਦੇ ਸੰਦੇਸ਼ਾਂ ਨੂੰ ਸੁਣ ਕੇ ਲੋਕ ਆਪਣੇ ਵਿਛੜੇ ਪਰਿਵਾਰਕ ਜੀਆਂ ਅਤੇ ਸਾਕ ਸੰਬੰਧੀਆਂ ਨਾਲ ਸੰਪਰਕ ਕਰਨ ਲੱਗੇ। ਇਸ ਤਰ੍ਹਾਂ ਇਸ ਪ੍ਰੋਗਰਾਮ ਨੇ ਹਜ਼ਾਰਾਂ ਲੋਕਾਂ ਨੂੰ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨਾਲ ਮਿਲਵਾਇਆ। ਬਾਅਦ ਵਿੱਚ ਇਸ ਪ੍ਰੋਗਰਾਮ ਦਾ ਸਮਾਂ ਵਧਾ ਦਿੱਤਾ ਗਿਆ ਤੇ ਇਹ ਇੱਕ ਨਿਯਮਿਤ ਪ੍ਰੋਗਰਾਮ ਵਜੋਂ ਸ਼ੁਰੂ ਹੋ ਗਿਆ। ਇਸ ਪ੍ਰੋਗਰਾਮ ਵਿੱਚ ਹਰ ਤਰ੍ਹਾਂ ਦੀ ਵੰਨਗੀ, ਗੀਤ ਸੰਗੀਤ, ਵਾਰਤਾ, ਵਿਚਾਰ ਵਟਾਂਦਰਾ, ਰੂਪਕ, ਕਹਾਣੀ, ਕਵਿਤਾ ਤੇ ਨਾਟਕ ਪੇਸ਼ ਕੀਤੇ ਜਾਣ ਲੱਗੇ। ਇਹ ਪ੍ਰੋਗਰਾਮ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀ ਮਹਿਕ ਵੰਡਣ ਵਾਲਾ ਇੱਕ ਹਰਮਨ ਪਿਆਰਾ ਪ੍ਰੋਗਰਾਮ ਬਣ ਗਿਆ। ਇਸ ਪ੍ਰੋਗਰਾਮ ਨੂੰ 4 ਚੰਨ ਲੱਗ ਗਏ ਜਦੋਂ ਪੰਜਾਬੀ ਦੀ ਮੰਨੀ ਪਰਮੰਨੀ ਲੇਖਿਕਾ ਅੰਮ੍ਰਿਤਾ ਪ੍ਰੀਤਮ ਦੀ ਆਵਾਜ਼ ਇਸ ਪ੍ਰੋਗਰਾਮ ਦਾ ਸ਼ਿੰਗਾਰ ਬਣੀ। ਅੰਮ੍ਰਿਤਾ ਪ੍ਰੀਤਮ ਬਤੌਰ ਕੰਪੇਅਰ ਪੰਜਾਬੀ ਪ੍ਰੋਗਰਾਮ ਪੇਸ਼ ਕਰਨ ਲੱਗੀ। ਉਹਨਾਂ ਦਾ ਸਰੋਤਿਆਂ ਨੂੰ ਸੰਬੋਧਨ ਕਰਨ ਦਾ ਇੱਕ ਵੱਖਰਾ ਅੰਦਾਜ਼ ਸੀ। ਜਦੋਂ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਇਸ ਲੇਖਿਕਾ ਨੂੰ 1997 ਵਿੱਚ ਆਕਾਸ਼ਵਾਣੀ ਨਾਲ ਹੋਈ ਇੱਕ ਇੰਟਰਵਿਊ ਵਿੱਚ ਪੁੱਛਿਆ ਗਿਆ ਕਿ ਉਹ ਅੱਜ ਫੇਰ ਸਰੋਤਿਆਂ ਨੂੰ ਕਿੰਨਾ ਸ਼ਬਦਾਂ ਨਾਲ ਸੰਬੋਧਨ ਕਰਨਾ ਚਾਹੁਣਗੇ ਤਾਂ ਉਹਨਾਂ ਆਖਿਆ,
1: ਆਵਾਜ਼ ਦੀ ਦੁਨੀਆ ਦੇ ਦੋਸਤੋ, ਅੱਜ ਵੀ ਆਪਣੇ ਸੁਣਨ ਵਾਲਿਆਂ ਨੂੰ ਮੁਖਾਤਬ ਹੋਣਾ ਹੋਵੇ ਤਾਂ ਇਹਨਾਂ ਲਫ਼ਜ਼ਾਂ ਨਾਲ ਹੀ ਹੋਵਾਂਗੀ। ਕੋਈ ਲਹਿਜ਼ਾ, ਕੋਈ ਸਲੀਕਾ, ਕੋਈ ਖਲੂਸ, ਗੱਲ ਜ਼ਰੂਰ ਹੋਰ ਵਸੀਹ ਹੋ ਜਾਏਗੀ। ਅੰਤਰ ਚੇਤਨਾ ਦੀ, ਰੂਹਾਨੀ ਇਲਮ ਦੀ, ਕਾਇਨਾਤ ਦੇ ਸ਼ਕਤੀ ਕਣਾਂ ਦੀ, ਜਿਹਦੇ ਨਾਲ ਅਸੀਂ ਸਾਰੇ ਜੁੜੇ ਹੋਏ ਹਾਂ।
0: ਅੰਮ੍ਰਿਤਾ ਪ੍ਰੀਤਮ ਨੇ ਆਪਣੀ ਪ੍ਰਸਿੱਧ ਕਵਿਤਾ ਅੱਜ ਆਖਾਂ ਵਾਰਿਸ ਸ਼ਾਹ ਨੂੰ ਦਾ ਉਚਾਰਨ ਵੀ ਕੀਤਾ।
1: ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਤੀਆਂ ਰੋਂਦੀਆਂ ਤੈਨੂੰ ਵਾਰਸ ਸ਼ਾਹ ਨੂੰ ਕਹਿਣ।
0: ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਕਰਤਾਰ ਸਿੰਘ ਦੁੱਗਲ ਦਾ ਪੰਜਾਬੀ ਰੇਡੀਓ ਨਾਟਕ ਵਿੱਚ ਵੀ ਉੱਗਾ ਨਾਂ ਏ। ਉਹ ਆਲ ਇੰਡੀਆ ਰੇਡੀਓ ਲਾਹੌਰ ਵਿਖੇ ਨਾਟਕ ਵਿਭਾਗ ਦੇ ਮੁਖੀ ਸਨ। ਵੰਡ ਤੋਂ ਮਗਰੋਂ ਉਹ ਆਕਾਸ਼ਵਾਣੀ ਦਿੱਲੀ ਵਿਖੇ ਉੱਚ ਅਧਿਕਾਰੀ ਦੇ ਤੌਰ 'ਤੇ ਵੀ ਕੰਮ ਕਰਦੇ ਰਹੇ ਅਤੇ ਪੰਜਾਬੀ ਪ੍ਰੋਗਰਾਮ ਨੂੰ ਵੀ ਉਹਨਾਂ ਦਾ ਮਾਰਗਦਰਸ਼ਨ ਮਿਲਦਾ ਰਿਹਾ। ਸਾਲ 2010 ਵਿੱਚ ਆਕਾਸ਼ਵਾਣੀ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕਰਤਾਰ ਸਿੰਘ ਦੁੱਗਲ ਨੇ ਆਪਣੇ ਵੇਲੇ ਦੀਆਂ ਯਾਦਾਂ ਸਾਂਝੀਆਂ ਕਰਦੇ ਹੋਇਆਂ ਦੱਸਿਆ ਸੀ,
2: ਆਕਾਸ਼ਵਾਣੀ ਦਰਅਸਲ ਸਾਡੇ ਜ਼ਮਾਨੇ ਵਿੱਚ ਇੱਕ ਇਲੀਟਿਸਟ ਡਿਪਾਰਟਮੈਂਟ ਸੀ, ਜਿੱਥੋਂ ਦੇ ਲੋਕ ਜਿਹੜੇ ਸਨ ਸਭ ਤੋਂ ਜ਼ਿਆਦਾ ਪੜ੍ਹੇ ਹੋਏ, ਜ਼ਿਆਦਾ ਜ਼ਿਆਦਾ ਮਿਊਜ਼ਿਕ ਨੂੰ ਸਮਝਣ ਵਾਲੇ, ਆਰਟ ਨੂੰ ਸਮਝਣ ਵਾਲੇ, ਇਹ ਲੋਕ ਸਮਝੇ ਜਾਂਦੇ ਸਨ। ਮਸਲਨ ਮੈਨੂੰ ਯਾਦ ਹੈ ਕਿ ਜਦੋਂ ਬੁਖਾਰੀ ਸਾਹਿਬ ਸਾਡੇ ਡਾਇਰੈਕਟਰ ਜਨਰਲ ਜਾ ਰਹੇ ਸਨ ਰਿਟਾਇਰ ਹੋ ਕੇ, ਉਹ ਲਾਹੌਰ ਆਏ ਪਾਰਟੀਸ਼ਨ ਤੋਂ ਬਿਲਕੁਲ ਕੁਝ ਮਹੀਨੇ ਪਹਿਲੇ। ਬੁਖਾਰੀ ਸਾਹਿਬ ਡਰਾਮੇ ਵਿੱਚ ਬੜਾ ਇੰਟਰਸਟ ਲੈਂਦੇ ਸਨ। ਸੈਯਦ ਇਮਤਿਆਜ਼ ਅਲੀ ਤਾਜ ਨੇ ਕਿਹਾ ਬੁਖਾਰੀ ਸਾਹਿਬ ਨੂੰ ਕਿ ਬਈ ਤੁਸੀਂ ਆਏ ਹੋ ਅਤੇ ਇੱਕ ਆਖਰੀ ਤੋਹਫ਼ਾ ਸਾਡੇ ਵਾਸਤੇ ਲਾਹੌਰ ਵਾਸਤੇ ਛੋੜ ਜਾਓ, ਤੁਸੀਂ ਇੱਕ ਡਰਾਮਾ ਪ੍ਰੋਡਿਊਸ ਕਰੋ। ਉਹ ਕਹਿੰਦੇ ਮੈਂ ਡਰਾਮਾ ਪ੍ਰੋਡਿਊਸ ਕਰਦਾ। तो मैं लाहौर

0: ਲੱਗਾ ਮੈਨੂੰ ਜਿਹੜਾ ਤੁਸੀਂ ਤਾਂ ਇਹ ਡਰਾਮਾ ਜਿਹੜਾ ਹੈ ਤੁਸੀਂ ਵੀ ਤਾਂ ਪ੍ਰੋਡਿਊਸ ਕੀਤਾ ਹੋਣਾ ਨਾ, ਉਹ ਮੈਂ ਪ੍ਰੋਡਿਊਸ ਕੀਤਾ ਹੋਇਆ ਸੀ ਤੇ ਮੇਰੇ ਸਟੇਸ਼ਨ ਡਾਇਰੈਕਟਰ ਰਸ਼ੀਦ ਸਨ, ਕਹਿਣ ਲੱਗੇ ਐਸੇ ਕਰੋ ਤੁਮ ਇਹ ਜਿਹੜਾ ਪਲੇ ਹੈ ਇਹਦੀ ਰਿਕਾਰਡਿੰਗ ਬੁਖਾਰੀ ਸਾਹਿਬ ਨੂੰ ਸੁਣਾ ਦਿਓ। ਤਾਂ ਬੁਖਾਰੀ ਸਾਹਿਬ ਸਟੇਸ਼ਨ ਦੇ ਕਮਰੇ 'ਚ ਬੈਠੇ ਔਰ ਮੈਂ ਕੰਟਰੋਲ ਰੂਮ ਵਿੱਚ ਜਾ ਕੇ ਉਹਨੂੰ ਪਲੇਬੈਕ ਕੀਤਾ। ਜਦੋਂ ਡਰਾਮਾ ਮੇਰਾ ਸੁਣ ਚੁੱਕੇ ਤਾਂ ਮੈਂ ਅੰਦਰ ਗਿਆ ਸਟੇਸ਼ਨ ਡਾਇਰੈਕਟਰ ਦੇ ਕਮਰੇ 'ਚ ਅਤੇ ਉਹ ਉੱਠ ਕੇ ਆ ਗਏ ਦਰਵਾਜ਼ੇ 'ਤੇ ਹੀ, ਮੈਨੂੰ ਗਲੇ ਲਗਾਇਆ, ਪਿਆਰ ਕੀਤਾ, ਕਹਿਣ ਲੱਗੇ ਮਾਈ ਡੀਅਰ ਆਈ ਕਾਂਟ ਇੰਪਰੂਵ ਅਪਾਨ ਇਟ, ਉਹਨਾਂ ਨੇ ਪ੍ਰੋਡਿਊਸ ਨਹੀਂ ਕੀਤਾ ਔਰ ਛੱਡ ਗਿਆ। ਅਤੇ ਇਹ ਸਨ ਇਹ ਬੁਖਾਰੀ ਸਾਹਿਬ ਸਨ ਸਾਡੇ ਡਾਇਰੈਕਟਰ ਜਨਰਲ, ਬਹੁਤ ਹੀ ਪਿਆਰ ਕਰਨ ਵਾਲੇ ਸਰ ਸਨ।
1: ਪੰਜਾਬੀ ਪ੍ਰੋਗਰਾਮ ਲਗਾਤਾਰ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨੂੰ ਉਚਿਆਉਣ ਲਈ ਪ੍ਰਤੀਬੱਧ ਹੈ। ਪੰਜਾਬੀ ਸੰਗੀਤ ਅਤੇ ਲੋਕ ਸੰਗੀਤ ਰਾਹੀਂ ਸਰੋਤਿਆਂ ਦਾ ਮਨੋਰੰਜਨ ਕਰਨ ਦੇ ਨਾਲ ਨਾਲ ਇਸ ਵਿਰਾਸਤ ਨੂੰ ਸੰਭਾਲਣ ਅਤੇ ਇਸ ਦੇ ਪ੍ਰਚਾਰ ਪ੍ਰਸਾਰ ਲਈ ਵੀ ਪੰਜਾਬੀ ਪ੍ਰੋਗਰਾਮ ਉਪਰਾਲੇ ਕਰਦਾ ਰਿਹਾ ਹੈ। ਪੰਜਾਬੀ ਪ੍ਰੋਗਰਾਮ ਨੇ ਨਵੇਂ ਤੇ ਪੁਰਾਣੇ ਕਲਾਕਾਰਾਂ ਨੂੰ ਆਪਣੀ ਕਲਾ ਨੂੰ ਪੇਸ਼ ਕਰਨ ਦੇ ਮੌਕੇ ਪ੍ਰਦਾਨ ਕੀਤੇ ਨੇ। ਮੰਨੇ ਪਰਮੰਨੇ ਗਾਇਕਾਂ ਜਿਵੇਂ ਸੁਰਿੰਦਰ ਕੌਰ, ਆਸਾ ਸਿੰਘ ਮਸਤਾਨਾ, ਪੁਸ਼ਪਾ ਹੰਸ, ਮੋਹਨੀ ਨਰੂਲਾ, ਜਸਪਿੰਦਰ ਨਰੂਲਾ, ਊਸ਼ਾ ਸੇਠ, ਨੀਲਮ ਸਾਹਨੀ, ਲਾਜ ਸਚਦੇਵਾ ਤੇ ਹੋਰ ਬਹੁਤ ਸਾਰੇ ਕਲਾਕਾਰਾਂ ਦੀ ਪਛਾਣ ਆਕਾਸ਼ਵਾਣੀ ਦੁਆਰਾ ਬਣੀ। ਬਹੁਤ ਸਾਰੇ ਨਾਮਵਰ ਕਲਾਕਾਰਾਂ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਆਕਾਸ਼ਵਾਣੀ ਤੋਂ ਹੀ ਕੀਤੀ। ਸੁਰਿੰਦਰ ਕੌਰ ਤੇ ਆਸਾ ਸਿੰਘ ਮਸਤਾਨਾ ਨੇ ਸ਼ੁਰੂਆਤ ਆਲ ਇੰਡੀਆ ਰੇਡੀਓ ਲਾਹੌਰ ਤੋਂ ਕੀਤੀ ਤੇ ਫਿਰ ਦਿੱਲੀ ਆਉਣ ਤੋਂ ਬਾਅਦ ਜੀਵਨ ਭਰ ਆਕਾਸ਼ਵਾਣੀ ਦਿੱਲੀ ਦੇ ਪੰਜਾਬੀ ਪ੍ਰੋਗਰਾਮ ਨਾਲ ਜੁੜੇ ਰਹੇ। 1994 'ਚ ਕੀਤੀ ਇੱਕ ਗੱਲਬਾਤ ਵਿੱਚ ਸੁਰਿੰਦਰ ਕੌਰ ਨੇ ਦੱਸਿਆ ਸੀ,
2: ਸਨ 43 ਵਿੱਚ 30 ਅਗਸਤ ਨੂੰ ਮੇਰਾ ਪਹਿਲਾ ਪ੍ਰੋਗਰਾਮ ਸੀ ਰੇਡੀਓ 'ਤੇ। ਐਕਚੁਲੀ ਮੈਂ ਗਈ ਤੇ ਸਭ ਬੱਚਿਆਂ ਦੀ ਆਡੀਸ਼ਨ ਦੇਣ ਵਾਸਤੇ, ਮੈਂ ਵੀ ਬੱਚਾ ਸੌ ਉਦੋਂ ਏਡੀ ਏਡੀ ਮੁੱਡੀ ਨਹੀਂ ਹੋਈ ਹਜੇ, ਅਤੇ ਗਈ ਸਾਂ ਬੱਚਿਆਂ ਦੀ ਆਡੀਸ਼ਨ ਦੇਣ ਵਾਸਤੇ। ਪਰ ਉਹਨਾਂ ਨੇ ਜਿਸ ਵੇਲੇ ਮੇਰੀ ਆਡੀਸ਼ਨ ਲਈ ਤਾਂ ਉਹਨਾਂ ਨੇ ਮੈਨੂੰ ਜਰਨਲ 'ਚ ਰੱਖ ਲਿਆ।

0: ਇਸੇ ਤਰ੍ਹਾਂ ਆਸਾ ਸਿੰਘ ਮਸਤਾਨਾ ਨੇ ਦੱਸਿਆ।
1: ਗੱਲ ਜੀ, ਮੈਨੂੰ ਇਹ ਤਾਂ ਪਤਾ ਨਹੀਂ ਸੀ ਕਿ ਇਹ ਕੁਝ ਹੋ ਜਾਏਗਾ ਮੇਰੇ ਨਾਲ, ਤੋ ਅੱਖਾਂ ਮੀਟ ਕੇ ਸ਼ੁਰੂ ਹੋ ਗਿਆ। ਖੁਸ਼ੀ ਤਾਂ ਹੁੰਦੀ ਹੈ, ਕਿਉਂਕਿ ਪਹਿਲਾ ਗਾਣਾ ਮੈਂ ਜਿਹੜਾ ਲਾਹੌਰ ਗਾਇਆ ਸੀ ਰੇਡੀਓ 'ਤੇ, ਕੈਸੇ ਤੁਮੇ ਸਮਝਾਉਂ ਰੇ ਪ੍ਰੀਤਮ, ਇਹ ਪਹਿਲਾ ਗਾਣਾ ਸੀ ਮੇਰਾ।

0: प्रसिद्ध गायिका ਅਤੇ ਫਿਲਮ ਅਭਿਨੇਤਰੀ ਪੁਸ਼ਪਾ ਹੰਸ ਨੇ ਸਨ 2009 ਵਿੱਚ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਕਿਹਾ ਸੀ।
1: 11 ਸਾਲ ਦੀ ਸੀ ਜਦ ਮੈਂ ਪਹਿਲਾ ਪ੍ਰੋਗਰਾਮ ਦਿੱਤਾ ਤੇ ਕੱਲਿਆਂ ਜਾਣ ਦੀ ਇਜਾਜ਼ਤ ਨਹੀਂ ਸੀ ਘਰੋਂ, ਇਤਨੇ ਜ਼ਿਆਦਾ ਕੰਜ਼ਰਵੇਟਿਵ ਸਨ। ਇਹ ਮੇਰੇ ਨਾਨਾ ਜੀ ਨੂੰ ਕਿਹਾ ਤੁਸੀਂ ਗਲਤੀ ਕਰ ਰਹੇ, ਇਹਨੂੰ ਗਾਣਾ ਸਿਖਾ ਕੇ ਕਿਸੇ ਨੇ ਵਿਆਹ ਵਿਉਹ ਨਹੀਂ ਕਰਨਾ, ਕੁੜੀ ਘੱਟ ਬੈਠੀ ਰਹੇਗੀ। ਪਰ ਮੇਰੇ ਨਾਨਾ ਜੀ ਬੜੇ ਸਟਰੋਂਗ ਸਨ, ਬਹੁਤ ਵੱਡੇ ਬੈਰਿਸਟਰ ਸਨ, ਜੱਜ ਵੀ ਬਣੇ ਨਾਲ, ਉਹਨਾਂ ਨੇ ਮਨਾ ਲਿਆ ਉਹਨਾਂ ਨੂੰ। ਤੇ ਮੈਂ ਉੱਥੇ ਗਈ ਰੇਡੀਓ ਤੇ, ਪਹਿਲੇ ਬੱਚਿਆਂ ਦਾ ਪ੍ਰੋਗਰਾਮ ਹੁੰਦਾ ਸੀ, ਬੱਚਿਆਂ ਦਾ ਪ੍ਰੋਗਰਾਮ, ਉੱਥੇ ਜੇ ਗਾਣਾ ਗਾਇਆ ਤੇ 5 ਰੁਪਏ ਦਾ ਚੈੱਕ ਮਿਲਿਆ, ਜਿਤਨੇ ਵੀ ਬੱਚੇ ਸਨ। ਔਰ ਉਹ ਇੰਨਾ ਪ੍ਰੈਸ਼ਸ ਹੈ ਕਿ ਮੇਰੇ ਕੋਲ ਹਾਲੇ ਤੱਕ ਹੈ।

0: ਪੰਜਾਬੀ ਪ੍ਰੋਗਰਾਮ ਵਿੱਚ ਹਰ ਖੇਤਰ ਦੀਆਂ ਉੱਗੀਆਂ ਸ਼ਖਸੀਅਤਾਂ ਭਾਗ ਲੈਂਦੀਆਂ ਰਹੀਆਂ ਅਤੇ ਚਰਚਿਤ ਵਿਅਕਤੀਆਂ ਨੂੰ ਸਰੋਤਿਆਂ ਦੇ ਰੂਬਰੂ ਕੀਤਾ ਜਾਂਦਾ ਰਿਹਾ। ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਪ੍ਰਸਿੱਧ ਬਾਲੀਵੁੱਡ ਅਭਿਨੇਤਾ ਮਨੋਜ ਕੁਮਾਰ ਨੇ 1987 ਵਿੱਚ ਆਪਣੇ ਮੁੱਢਲੇ ਦਿਨਾਂ ਨੂੰ ਯਾਦ ਕਰਦੇ ਹੋਇਆਂ ਦੱਸਿਆ ਸੀ।
1: ਫਿਰ ਫਿਲਮਾਂ ਦੇਖਣ ਦਾ ਕੋਈ ਥੋੜ੍ਹਾ ਜਿਹਾ ਸ਼ੌਕ ਪੂਰਾ ਹੋਇਆ ਅਤੇ ਮੈਂ ਦਿੱਲੀ ਫਿਲਮ ਦੇਖੀ। ਹੁਣ ਝੂਠ ਕਿਉਂ ਬੋਲਾਂ, ਟਿਕਟ ਸੱਚੀ ਗੱਲ ਬਲੈਕ ਵਿੱਚ ਹੀ ਖਰੀਦੀ ਸੀ ਅਤੇ ਸਰਦੀਆਂ ਦੇ ਦਿਨ ਸਨ, ਹਨੇਰਾ ਪੈ ਗਿਆ ਜਲਦੀ, ਹੁਣ ਘਰ ਜਾਣ ਜੋਗੇ ਪੈਸੇ ਨਹੀਂ ਹੈਗੇ, ਬੱਸ ਜੋਗੇ ਖਲੋਤਾ ਔਰ ਹਨੇਰਾ ਬਹੁਤ, ਰਸਤੇ ਜੰਗਲ ਸੀ, ਜਰਾ ਜਿਹਾ ਡਰ ਵੀ ਲੱਗਦਾ ਸੀ। ਮੈਂ ਖਲੋਤਾ ਆ, ਇੱਕ ਸਰਦਾਰ ਜੀ ਮੋਟਰਸਾਈਕਲ 'ਤੇ ਲੰਘ ਰਹੇ ਸਨ, ਉਹਨਾਂ ਦਾ ਮੋਟਰਸਾਈਕਲ ਖਰਾਬ ਹੋਇਆ ਅਤੇ ਮੈਂ ਕਿਹਾ ਜੀ ਮੈਂ ਕੋਈ ਮਦਦ ਕਰਦੇ ਹਾਂ। ਬਹਿਰਹਾਲ ਉਹਨਾਂ ਨੇ ਮੈਨੂੰ ਕਿਹਾ ਕਿ ਕੀ ਗੱਲ, ਤੂੰ ਇੱਥੇ ਕੀ ਕਰ ਰਿਹਾ? ਮੈਂ ਕਿਹਾ ਜੀ ਇਸ ਤਰ੍ਹਾਂ ਫਿਲਮ ਦੇਖਣ ਆਇਆ ਸਾਂ, ਪੈਸੇ ਘੱਟ ਗਏ ਅਤੇ ਬਲੈਕ 'ਚ ਲਈ ਟਿਕਟ। ਅੱਛਾ, ਖਾਧਾ ਵਾਧਾ ਵੀ ਹੈ ਕਿ ਨਹੀਂ? ਮੈਂ ਕਹਿੰਦਾ ਜੀ ਤੁਸੀਂ ਕਿੱਧਰ ਜਾ ਰਹੇ ਹੋ? ਕਹਿੰਦਾ ਜੀ ਮੈਂ ਕਿੰਗਜ਼ਵੇ ਕੈਂਪ ਵੱਲ ਜਾ ਰਿਹਾ। ਮੈਂ ਕਿਹਾ ਜੀ ਮੈਂ ਵੀ ਉੱਧਰ ਜਾਣਾ। ਕਹਿੰਦਾ ਪਿੱਛੇ ਬਹਿ ਜਾ, ਤੈਨੂੰ ਛੱਡ ਆਵਾਂ। ਅਸੀਂ ਮੋਟਰਸਾਈਕਲ 'ਤੇ ਬੈਠੇ, ਕਹਿਣ ਲੱਗਾ ਫਿਲਮ 'ਤੇ ਦੇਖ ਲਈ ਤੀ, ਪਹਿਲਾਂ ਖਾਧਾ ਵਾਧਾ ਵੀ ਹੈ ਕਿ ਨਹੀਂ ਕੁਝ? ਮੈਂ ਕਿਹਾ ਸੱਚੀ ਗੱਲ ਹੈ ਜੀ, ਨਹੀਂ ਖਾਣ ਜੋਗੇ ਵੀ ਪੈਸੇ ਨਹੀਂ ਸਨ ਬੱਚੇ। ਕਹਿੰਦੇ ਸਹੁਰਿਆ ਪਹਿਲੇ ਕੁਝ ਖਾ ਤੇ ਲੈ, ਫਿਰ ਤੈਨੂੰ ਘਰ ਛੱਡਦਾ। ਮੈਨੂੰ ਖਵਾ ਕੇ ਘਰ ਲਿਆ। ਉਸ ਤੋਂ ਬਾਅਦ ਸਿਲਸਿਲਾ ਚੱਲਦਾ ਰਿਹਾ। ਅਸੀਂ ਬੰਬਈ ਆ ਗਏ, ਬੰਬਈ 'ਚ ਇੱਧਰ ਉੱਧਰ ਕੋਈ ਥੋੜ੍ਹਾ ਜਿਹਾ ਠੋਕਣਾ ਖਾ ਰਹੇ ਸਨ ਅਤੇ ਕੁਝ ਕੰਮ ਮਿਲਿਆ। ਮੈਂ ਬੋਂਬੇ ਟਾਕੀ ਦੀ ਵਿੱਚ ਸ਼ੂਟਿੰਗ ਕਰ ਰਿਹਾ ਸਾਂ, ਫਿਲਮਿਸਤਾਨ ਦੀ ਪਿਕਚਰ ਸੀ ਅਤੇ ਰਾਤੀ ਬਾਰਿਸ਼ ਬੜੀ ਜ਼ੋਰ ਦੀ ਹੋ ਰਹੀ ਸੀ ਔਰ ਮੈਂ ਸੋਚਿਆ ਕਿ ਪੈਦਲ ਚਲਾ ਜਾਵਾਂਗਾ। ਬਾਰਿਸ਼ ਬੜੀ ਜ਼ੋਰ ਦੀ ਹੋ ਰਹੀ ਔਰ ਮੈਂ ਖਲੋਤਾ ਆ, ਭਿੱਜ ਰਿਹਾ ਅਤੇ ਸਰਦਾਰ ਜੀ ਨਿਕਲੇ, ਉਹ ਬੰਬਈਆ ਭਾਸ਼ਾ ਬੋਲੇ, ਕੌਣ ਆ ਬਈ, ਅੱਧੀ ਰਾਤ ਕੋ ਇੱਧਰ ਕਿਉਂ ਭੀਗ ਰਹੇ ਹੋ? ਮੈਂ ਕਿਹਾ ਸਰਦਾਰ ਜੀ ਮੈਂ ਪੰਜਾਬੀ ਹਾਂ, ਮੈਂ ਐਕਟਰ ਹੈਗਾ। ਕੀ ਨਾਂ ਤੇਰਾ? ਮੈਂ ਕਿਹਾ ਜੀ ਮਨੋਜ ਕੁਮਾਰ। ਕਹਿੰਦਾ ਸੁਣਿਆ ਤਾਂ ਨਹੀਂ? ਮੈਂ ਕਿਹਾ ਜੀ ਅਜੇ ਨਵਾਂ ਬਣਿਆ, ਕੀ ਤਕਲੀਫ ਹੈ? ਮੈਂ ਕਿਹਾ ਜੀ ਇੱਥੋਂ 2 ਮੀਲ ਹੈਗਾ ਸਟੂਡੀਓ, ਮੈਂ ਕੀ ਕਰਾਂ, ਪੈਸੇ ਵੀ ਨਹੀਂ ਹੈਗੇ। ਉਹ ਤਾਂ ਪੰਜਾਬੀ ਹੈ, ਪੰਜਾਬੀ ਤਾਂ ਹੁੰਦੇ ਆ, ਪੰਜਾਬੀ ਭੁੱਖਾ ਮਰ ਜਾਏ ਤਾਂ ਲਾਹਨਾ ਤੇ ਚੱਲ ਮੇਰੀ ਟੈਕਸੀ ਤੇ ਬੈਠ। ਉਹ ਘਰ ਲੈ ਗਏ, ਉਹ ਮੈਨੂੰ ਸਟੂਡੀਓ ਤੱਕ ਛੱਡ ਕੇ ਆਏ।
0: ਇਸੇ ਤਰ੍ਹਾਂ ਹਿੰਦੀ ਫਿਲਮਾਂ ਦੇ ਪ੍ਰਸਿੱਧ ਗੀਤਕਾਰ ਗੁਲਸ਼ਨ ਬਾਵਰਾ ਨੇ 1987 ਵਿੱਚ ਹੀ ਇੱਕ ਗੱਲਬਾਤ ਦੌਰਾਨ ਪੰਜਾਬ ਦੀ ਮਿੱਟੀ ਦੀ ਮਹਿਕ ਨੂੰ ਯਾਦ ਕਰਦੇ ਹੋਏ ਆਪਣੇ ਇੱਕ ਹਰਮਨ ਪਿਆਰੇ ਫਿਲਮੀ ਗੀਤ ਦੇ ਸਿਰਜਣਾਤਮਕ ਪਲਾਂ ਦੇ ਅਹਿਸਾਸ ਸਾਂਝੇ ਕੀਤੇ।
2: ਭਾਵੇਂ ਦੁਨੀਆਂ ਦੇ ਕਿਸੇ ਕੋਨੇ ਤੇ ਚਲੇ ਜਾਓ, ਪਰ ਫਿਰ ਜਿਹੜਾ ਪੰਜਾਬ ਵਿੱਚ ਜੰਮਿਆ ਪਲਿਆ ਔਰ ਵੱਡਾ ਹੋਇਆ ਨਾ, ਉਹ ਫਿਰ ਉਹਨੂੰ ਪੰਜਾਬ ਦਾ ਰੰਗ ਜੋ ਮਜ਼ਾ ਦਿੰਦਾ ਨਾ, ਉਹ ਹੋਰ ਕੋਈ ਰੰਗ ਨਹੀਂ ਦੇ ਸਕਦਾ। ਮੈਨੂੰ 30 ਸਾਲ ਹੋ ਗਏ ਨੇ ਬੰਬਈ ਦੇ ਵਿੱਚ ਆਇਆ ਹਾਂ। ਮੈਂ ਰੇਲਵੇ 'ਚ ਨੌਕਰੀ ਕਰਦਾ ਸਾਂ, ਕਲਰਕ ਸਾਂ, ਗੁੱਡਸ ਕਲਰਕ, ਅਤੇ ਜਦੋਂ ਪੰਜਾਬ ਦੀ ਕਣਕ ਆਉਂਦੀ ਸੀ ਨਾ ਔਰ ਗੋਡਾਊਨ ਦੇ ਵਿੱਚ ਮੈਂ ਉਹਨੂੰ ਸੁੰਘਦਾ ਸਾਂ, ਅਤੇ ਇੰਨਾ ਮਜ਼ਾ ਆਉਂਦਾ ਸੀ, ਇੰਝ ਲੱਗਦਾ ਸੀ ਪੰਜਾਬ ਚੱਲ ਕੇ ਇੱਥੇ ਆ ਗਿਆ। ਔਰ ਉਸੇ ਸੁਗੰਧ ਨੇ ਮੈਨੂੰ ਇੰਸਪਾਇਰ ਕੀਤਾ ਔਰ ਮੇਰੇ ਮੂੰਹੋਂ ਇੱਕ ਦਿਨ ਨਿਕਲ ਗਿਆ, ਮੇਰੇ ਦੇਸ਼ ਦੀ ਧਰਤੀ ਸੋਨਾ ਉਗਲੇ, ਉਗਲੇ ਹੀਰੇ ਮੋਤੀ, ਮੇਰੇ ਦੇਸ਼ ਦੀ ਧਰਤੀ। ਇਹ ਮੁਖੜਾ ਤਾਂ ਮੈਂ ਲਿਖ ਦਿੱਤਾ, ਅੰਤਰੇ ਮੈਂ ਨਹੀਂ ਲਿਖ ਪਾਇਆ। ਇੱਕ ਦਿਨ ਮੈਂ ਲੁਧਿਆਣੇ ਤੋਂ ਚੰਡੀਗੜ੍ਹ ਜਾ ਰਿਹਾ ਸਾਂ ਅਤੇ ਬੱਸ ਰਸਤੇ ਦੇ ਵਿੱਚ ਕਿਤੇ ਰੁਕੀ ਔਰ ਮੈਂ ਵੇਖਿਆ ਕੂਏ ਦੇ ਉੱਤੇ ਰੈਤ ਚੱਲ ਰਿਹਾ ਸੀ, ਬਲਦ ਸਨ ਉਹਨਾਂ ਦੇ ਗਲੇ ਦੇ ਵਿੱਚ ਘੁੰਗਰੂ ਛੰਨ ਛੰਨ ਛੰਨ ਛੰਨ ਕਰ ਰਹੇ ਸਨ, ਅਤੇ ਉਹ ਛੰਨ ਛੰਨ ਨੇ ਮੈਨੂੰ ਇੰਸਪਾਇਰ ਕੀਤਾ ਔਰ ਉੱਥੇ ਮੈਂ ਲਿਖਿਆ, ਬੈਲੋ ਕੇ ਗਲੇ ਮੇਂ ਜਬ ਘੁੰਗਰੂ ਜੀਵਨ ਕਾ ਰਾਗ ਸੁਣਾਤੇ ਹੈ, ਗਮ ਕੋਸੋਂ ਦੂਰ ਹੋ ਜਾਤਾ ਹੈ, ਖੁਸ਼ੀਓ ਕੇ ਕਮਲ ਮੁਸਕਾਤੇ ਹੈ।
0: ਪੰਜਾਬੀ ਪ੍ਰੋਗਰਾਮ ਹਮੇਸ਼ਾ ਸਰੋਤਿਆਂ ਦੇ ਅੰਗ ਸੰਗ ਚੱਲਦਾ ਰਿਹਾ। ਵੱਖ ਵੱਖ ਵਿਸ਼ਿਆਂ ਤੇ ਵੱਖ ਵੱਖ ਰੂਪਾਂ ਵਿੱਚ ਵੰਨ ਸੁਵੰਨੇ ਪ੍ਰੋਗਰਾਮਾਂ ਦਾ ਗੁਲਦਸਤਾ ਲੈ ਕੇ ਤੁਹਾਡੇ ਤੱਕ ਪਹੁੰਚਦਾ ਰਿਹਾ ਏ। ਮਿੱਟੀ ਦੀ ਮਹਿਕ ਲੈ ਕੇ ਤੁਹਾਡੇ ਵਿਹੜਿਆਂ ਨੂੰ ਮਹਿਕਾਉਂਦਾ ਰਿਹਾ ਏ। ਮਿੱਟੀ ਨਾਲ ਜੁੜੇ ਲੋਕਾਂ ਦੀ ਬਾਤ ਪਾਉਂਦਾ ਰਿਹਾ ਏ। ਅਜਿਹੀਆਂ ਸ਼ਖਸੀਅਤਾਂ ਨੂੰ ਤੁਹਾਡੇ ਸਨਮੁੱਖ ਕਰਦਾ ਰਿਹਾ ਏ ਜਿਹੜੇ ਕਾਮਯਾਬੀ ਅਤੇ ਸ਼ੋਹਰਤ ਦੀ ਟੀਸੀ ਤੇ ਬਹਿ ਕੇ ਵੀ ਕਦੇ ਆਪਣੀ ਧਰਤੀ ਤੇ ਧਰਤੀ ਦੇ ਲੋਕਾਂ ਨੂੰ ਨਹੀਂ ਭੁੱਲਦੇ। ਪੰਜਾਬੀ ਦੇ ਮੰਨੇ ਪਰਮੰਨੇ ਨਾਟਕਕਾਰ ਸਵਰਗਵਾਸੀ ਡਾਕਟਰ ਚਰਨਦਾਸ ਸਿੱਧੂ ਨੇ ਜਿੱਥੇ ਆਪਣੇ ਨਾਟਕਾਂ ਵਿੱਚ ਆਮ ਲੋਕਾਂ ਦੀ ਗੱਲ ਕੀਤੀ, ਉੱਥੇ ਉਹਨਾਂ 2008 ਵਿੱਚ ਇੱਕ ਮੁਲਾਕਾਤ ਵਿੱਚ ਇਸ ਪ੍ਰਤੀਬੱਧਤਾ ਨੂੰ ਉਜਾਗਰ ਕਰਦੇ ਹੋਇਆਂ ਆਖਿਆ ਸੀ,
3: ਮੈਂ ਜ਼ਿੰਦਗੀ ਨੂੰ ਪੰਜਾਬੀ ਬਾਰੇ ਲਿਖਣਾ, ਪੰਜਾਬੀ ਲੋਕਾਂ ਬਾਰੇ ਲਿਖਣਾ, ਆਪਣੇ ਪਿੰਡ ਬਾਰੇ ਲਿਖਣਾ, ਗਰੀਬਾਂ ਬਾਰੇ ਲਿਖਣਾ, ਦਲਿਤਾਂ ਬਾਰੇ, ਬੇਜ਼ਮੀਨੇ ਲੋਕਾਂ ਬਾਰੇ। ਇਹ ਮੇਰਾ ਫੈਸਲਾ ਕਿਉਂ ਸੀ? ਅੰਗਰੇਜ਼ੀ ਵਿੱਚ ਮੇਰਾ ਕੰਮ ਇੰਨਾ ਅੱਛਾ ਸੀ ਮੈਡੀਸਨ ਵਿਸਕੌਨਸਨ 'ਚ, ਉੱਥੇ ਐੱਮ ਏ ਵਿੱਚ ਮੈਂ ਫਸਟ ਨਿਕਲਿਆ ਸੀ। ਔਰ ਪ੍ਰੋਫੈਸਰ ਨੇ ਕਿਹਾ ਕਿ ਵੀ ਤੇਰਾ ਭਵਿੱਖ ਜਿਹੜਾ ਉਹ ਅੰਗਰੇਜ਼ੀ ਕਿਸੇ ਦੇ ਤੌਰ 'ਤੇ ਬਹੁਤ ਵੱਡਾ, ਔਰ ਵਾਪਸ ਨਾ ਜਾਈ, ਤੂੰ ਇੱਥੇ ਚੰਗੀਆਂ ਯੂਨੀਵਰਸਿਟੀਆਂ 'ਚ ਪੜ੍ਹਾ ਸਕਦਾ, ਬੜਾ ਚੱਕ ਬਣ ਸਕਦਾ। ਇਹ ਬਹੁਤ ਵੱਡੀ ਪ੍ਰਾਪਤੀ ਸੀ ਉਦੋਂ ਮੈਂ ਸੋਚਿਆ। ਪੜ੍ਹਾਈ ਦੇਸ਼ ਦੇ ਵਿੱਚ ਹਜ਼ਾਰਾਂ ਮੀਲਾਂ ਦੂਰ, ਆਪਣੇ ਮਾਂ ਬਾਪ ਤੋਂ, ਬੱਚਿਆਂ ਤੋਂ, ਬੀਵੀ ਤੋਂ ਦੂਰ, ਇੱਥੇ ਆ ਕੇ ਮੈਂ ਇੰਨਾ ਅੱਛਾ ਕੰਮ ਕਰ ਸਕਦਾ ਇਹਨਾਂ ਦੀ ਬੋਲੀ ਦੇ ਵਿੱਚ। ਜੇ ਮੈਂ ਆਪਣੇ ਬੋਲੀ ਵਿੱਚ ਆਪਣੇ ਲੋਕਾਂ ਵਿੱਚ ਬੈਠ ਕੇ ਕੰਮ ਕਰਾਂ, ਪਤਾ ਨਹੀਂ ਮੈਂ ਕੀ ਕਰਨਾ। ਮੈਨੂੰ ਮਿਲਿਆ ਕੁਝ ਜਾਂ ਨਹੀਂ ਮਿਲਿਆ, ਲੇਕਿਨ ਮੇਰੀ ਇੱਕੋ ਹੀ ਜ਼ਿੰਦਗੀ ਹੈ, ਇੱਕੋ ਹੀ ਮੇਰੀ ਜੀਨੀਅਸ ਹੈ, ਇਹਨੂੰ ਚੰਗੇ ਪਾਸੇ ਲਾਉਣਾ, ਮੇਰੇ ਲੋਕ ਪਹਿਲਾਂ, ਕਿਉਂਕਿ ਉਹਨਾਂ ਬਾਰੇ ਮੈਂ ਸਭ ਤੋਂ ਵੱਧ ਜਾਣਨਾ।
0: ਆਕਾਸ਼ਵਾਣੀ ਦੇ ਵੰਨ ਸੁਵੰਨੇ ਪ੍ਰੋਗਰਾਮਾਂ ਦੇ ਗੁਲਦਸਤੇ ਵਿੱਚ ਰੇਡੀਓ ਨਾਟਕ ਹਮੇਸ਼ਾ ਹੀ ਮਨੋਰੰਜਨ, ਕਲਾ ਤੇ ਸਿੱਖਿਆ ਦੀ ਇੱਕ ਹਰਮਨ ਪਿਆਰੀ ਵਿਦਾ ਰਹੀ ਏ। ਪੰਜਾਬੀ ਪ੍ਰੋਗਰਾਮ ਵਿੱਚ ਵੀ ਬਹੁਤ ਸਾਰੇ ਨਾਟਕ ਪੇਸ਼ ਕੀਤੇ ਜਾਂਦੇ ਰਹੇ ਨੇ, ਜਿਨ੍ਹਾਂ ਵਿੱਚ ਪ੍ਰਸਿੱਧ ਨਾਟਕਕਾਰਾਂ ਕਰਤਾਰ ਸਿੰਘ ਦੁੱਗਲ, ਗੁਰਚਰਨ ਸਿੰਘ ਜਸੂਜਾ, ਪ੍ਰਕਾਸ਼ ਸਾਥੀ ਤੇ ਹੋਰ ਬਹੁਤ ਸਾਰੇ ਨਾਟਕਕਾਰਾਂ ਦੇ ਨਾਟਕ ਪੇਸ਼ ਕੀਤੇ ਗਏ। ਸ਼ਿਵ ਕੁਮਾਰ ਬਟਾਲਵੀ ਦੀ ਮਹਾਨ ਰਚਨਾ ਲੂਣਾ ਦਾ ਰੇਡੀਓ ਰੂਪਾਂਤਰਣ ਕਾਵ ਨਾਟਕ ਰੂਪ ਵਿੱਚ ਦਵਿੰਦਰ ਸਿੰਘ ਦੇ ਨਿਰਦੇਸ਼ਨ ਹੇਠ ਇੱਕ ਸ਼ਾਨਦਾਰ ਪੇਸ਼ਕਾਰੀ ਮੰਨੀ ਜਾਂਦੀ ਏ, ਜਿਸ ਵਿੱਚ ਟੀਸੀ ਦੇ ਅਦਾਕਾਰਾਂ ਤੇ ਗਾਇਕਾਂ ਨੇ ਆਪਣੀ ਆਵਾਜ਼ ਤੇ ਕਲਾ ਦੀ ਧਾਕ ਜਮਾਈ। ਪੇਸ਼ ਏ ਲੂਣਾ ਦੀ ਇੱਕ ਝਲਕ।
4: ਚੰਗਾ ਹੀ ਹੈ ਜੇ ਪੂਰਨ ਦਾ ਇਹ ਬੇਰੰਗਾ ਰੰਗ ਮਰ ਜਾਏ, ਪੂਰਨ ਹੁਣ ਜਿਉਣਾ ਨਾ ਚਾਹੇ, ਮੈਥੋਂ ਮੇਰੇ ਰੰਗਾਂ ਦੀ ਧੁੱਪ ਮਾਂ ਅੱਗੇ ਵੇਚੀ ਨਾ ਜਾਏ।
5: ਪੂਰਨ, ਜੇ ਤੂੰ ਆਪਣੀ ਧੁੱਪ ਨਾ ਵੇਚੀ, ਮੈਂ ਛਾਂ ਆਪਣੀ ਵੇਚ ਦਿਆਂਗੀ। ਧੁੱਪ ਬਿਨ ਜੀ ਕੇ ਵੇਖ ਚੁੱਕੀ ਹਾਂ, ਛਾਂ ਬਿਨ ਜੀ ਕੇ ਵੇਖ ਲਵਾਂਗੀ।
4: ਮਾਏ, ਮੁਹੱਬਤ ਇੱਕ ਦੂਜੇ ਦਾ ਸਤਿਕਾਰ ਹੈ। ਹੁਣ ਇੱਕ ਦੂਜੇ ਦੀ ਧੁੱਪ ਚੋਂ ਆਉਂਦੀ ਨਿੱਘੀ ਜਿਹੀ ਮਹਿਕਾਰ ਹੈ ਹੁੰਦੀ। ਲੂਣਾ, ਪਿਆਰ ਦਿਲਾਂ ਵਿੱਚ ਵਸਦਾ,

0: आयुष्मान भारत अते प्रधानमंत्री गरीब कल्याण योजना वर्गियां पहल कदमियां ने मुश्किल हालात विच करोड़ां परिवारां नूं मजबूत कीता है। हरियाणा विधानसभा वालों करवाई जा रही भारतीय खेतर दे उत्तरी जोन दो लई राष्ट्रमंडल संसदी संघ CPA कॉन्फ्रेंस दी अज चंडीगढ़ च शुरुआत की जाएगी। ये कॉन्फ्रेंस बुधवार तक जारी रहेगी। हरियाणा विधानसभा के स्पीकर हरविंदर कल्याण ने कहा है कि लोकसभा स्पीकर ओम बिरला कॉन्फ्रेंस का उद्घाटन करेंगे। राज्यसभा के उप सभापति हरिवंश, सूबे के मुख्यमंत्री नायब सिंह सैनी और 15 राज विधानसभा के प्रिजाइडिंग अफसर ते विधायक इस समागम च शामिल रहेंगे। 3 दिना कॉन्फ्रेंस दौरान राष्ट्र निर्माण विच विधानसभावां दी भूमिका, विकसित भारत 2047, आर्टिफिशियल इंटेलीजेंस अते लोक राजी संस्थावां नूं वधेरे असरदार बनाउण वर्गे विषयां ते विचार वटांदरा कीता जाएगा। नैशनल टैसटिंग एजेंसी NTA ने 21 मई नूं होण वाली नीट UG 2026 दी मुड़ प्रीख्या वाले शहरां बारे सूचना जारी कर दित्ती है। साडे पत्रकार मुताबक रजिस्टर्ड उम्मीदवार हुण अपने एप्लीकेशन नंबर अते पासवर्ड दी वरतों करके अधिकारित वैबसाइट उत्ते लॉग इन करके अपने तयशुदा प्रीख्या शहर बारे जानकारी प्राप्त कर सकते ने। एजेंसी वालों जारी जनतक नोटिस मुताबक प्रीख्या दोपहर बाद 2 बजे तो शाम 5 बजे तक देश के 551 शहरां अते विदेशां दे 14 शहरां च पेन अते पेपर मोड विच लई जाएगी। NTA ने स्पष्ट कीता है कि प्रीख्या वाले शहर दी सूचना एडमिट कार्ड नहीं है अते सिर्फ उम्मीदवारां नूं उहनां दे प्रीख्या केंद्र दे शहर बारे सूचित करन लई जारी कीता गया है। मेडिकल कोर्सां विच दाखले लई नीट UG प्रीख्या इस साल 3 मई नूं होई सी, पर पेपर लीक दे कथित इल्जामां दरमियान NTA ने 12 मई नूं इस नूं रद्द कर दिता सी। मुड़ प्रीख्या 21 जून नूं तय कीती गई है। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ ਵਿੱਚ ਬੇਮਿਸਾਲ ਤਬਦੀਲੀ ਦੇਖੀ ਏ। ਇਸ ਸਮੇਂ ਦੌਰਾਨ ਨਰਿੰਦਰ ਮੋਦੀ ਸਰਕਾਰ ਨੇ ਗਰੀਬਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੀ ਭਲਾਈ ਲਈ ਅਤੇ ਸ਼ਕਤੀਕਰਨ ਲਈ ਕਈ ਅਹਿਮ ਕਦਮ ਚੁੱਕੇ ਨੇ। ਆਕਾਸ਼ਵਾਣੀ ਖਬਰਾਂ ਵੱਖ ਵੱਖ ਖੇਤਰਾਂ ਵਿੱਚ ਸਰਕਾਰ ਦੇ ਯਤਨਾਂ ਬਾਰੇ ਖਾਸ ਪੇਸ਼ਕਾਰੀ ਲੈ ਕੇ ਆਇਆ ਏ। ਅੱਜ ਅਸੀਂ ਸਰਕਾਰ ਵੱਲੋਂ ਚੌਗਿਰਦੇ ਦੀ ਸੁਰੱਖਿਆ ਲਈ ਚੁੱਕੇ ਗਏ ਕਦਮਾਂ ਬਾਰੇ ਗੱਲ ਕਰਾਂਗੇ।
1: केंद्र सरकार ने पिछले 12 सालों से चुगिरदे की सुरक्षा के खेत्र च कई अहम कदम चुके ने। गंगा नदी और इस दिया सहायक नदियां की सफाई और चुगिरदे नूं बेहतर बनाने लई 2014 च नमामी गंगे प्रोग्राम की शुरुआत की गई। इस प्रोग्राम तहत हुण तक कुल 524 प्रोजेक्टा नूं प्रवानगी दिती गई है, जिन्हां चो 355 प्रोजेक्ट पूरे हो चुके ने। देश विच जंगलों की सांभ संभाल और इस नूं वधाउण लई 2015 च ग्रीन इंडिया मिशन की शुरुआत की गई। इस समय भारत का जंगलात खेत्र 8 लाख वर्ग किलोमीटर तो वध हो गया है, जो कि देश के कुल भूगोलिक खेत्र का 25% तो वध है। इस नाल ही कुल जंगलात खेत्र के मामले च भारत दुनिया विच 9वें स्थान ते पहुंच गया है। इस तो अलावा 2024 च प्रधानमंत्री नरेंद्र मोदी ने एक पेड़ मां के नाम मुहिम की शुरुआत की, जो दुनिया दिया सब तो वड्डियां जनतक हिस्सेदारी वाली चुगिरदा मुहिमा विचों एक बन गई है। इस मुहिम तहत दिसंबर 2024 तक 262 करोड़ तो वध बूटे लगाए जा चुके ने। जलवायु तब्दीली का मुकाबला करने लई 2022 विच शुरू ਕੀਤਾ ਗਿਆ ਮਿਸ਼ਨ ਲਾਈਫ ਚੁਗਿਰਦੇ ਅਨੁਕੂਲ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਦਾ ਹੈ। ਭਾਰਤ ਨੇ ਕਾਰਬਨ ਨਿਕਾਸ ਨੂੰ 33-35% ਘਟਾਉਣ ਦਾ ਆਪਣਾ ਟੀਚਾ ਤੈਅ ਸਮੇਂ ਤੋਂ 11 ਸਾਲ ਪਹਿਲਾਂ ਹੀ ਹਾਸਲ ਕਰ ਲਿਆ। ਇਸ ਤੋਂ ਇਲਾਵਾ 2015 ਚ ਸ਼ੁਰੂ ਕੀਤਾ ਗਿਆ ਅੰਤਰਰਾਸ਼ਟਰੀ ਸੂਰਜੀ ਕੱਟਜੋੜ ਭਾਰਤ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੈ, ਜਿਸ ਨੇ ਭਾਰਤ ਨੂੰ ਸਾਫ਼ ਸੁਥਰੀ ਊਰਜਾ ਅਤੇ ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ਦੇ ਖੇਤਰ ਚ ਅੰਤਰਰਾਸ਼ਟਰੀ ਪਛਾਣ ਦਵਾਈ ਹੈ। ਅੱਜ ਜਦੋਂ ਪੂਰੀ ਦੁਨੀਆ ਜਲਵਾਯੂ ਤਬਦੀਲੀ ਅਤੇ ਕੁਦਰਤੀ ਸਰੋਤਾਂ ਤੇ ਵੱਧਦੇ ਦਬਾਅ ਨਾਲ ਸੰਬੰਧਿਤ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਭਾਰਤ ਵਿਕਾਸ ਅਤੇ ਚੁਗਿਰਦਾ ਸੁਰੱਖਿਆ ਵਿਚਕਾਰ ਸੰਤੁਲਨ ਬਣਾ ਕੇ ਲਗਾਤਾਰ ਅੱਗੇ ਵਧ ਰਿਹਾ ਹੈ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
0: ਦੇਸ਼ ਦਾ ਭਰੋਸੇਮੰਦ ਲੋਕ ਪ੍ਰਸਾਰਕ ਆਕਾਸ਼ਵਾਣੀ ਅੱਜ ਆਪਣੇ 90 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹੈ। ਇਸ ਦਿਨ 8 ਜੂਨ 1936 ਨੂੰ ਇੰਡੀਅਨ ਸਟੇਟ ਬ੍ਰੋਡਕਾਸਟਿੰਗ ਸਰਵਿਸ ਦਾ ਨਾਮ ਬਦਲ ਕੇ ਆਲ ਇੰਡੀਆ ਰੇਡੀਓ AIR ਰੱਖਿਆ ਗਿਆ ਸੀ। ਇਹ ਦਿਨ ਦੇਸ਼ ਦੇ ਸੱਭਿਆਚਾਰਕ, ਸੂਚਨਾ ਤੇ ਪ੍ਰਸਾਰਣ ਇਤਿਹਾਸ ਵਿੱਚ ਖਾਸ ਪਲ ਨੂੰ ਦਰਸਾਉਂਦਾ ਹੈ, ਜਿੱਥੇ ਇੱਕ ਆਵਾਜ਼ ਪੈਦਾ ਹੋਈ ਸੀ ਜਿਹੜੀ ਪੀੜ੍ਹੀਆਂ ਤੱਕ ਗੂੰਜਦੀ ਰਹੇਗੀ। ਆਜ਼ਾਦੀ ਤੋਂ ਬਾਅਦ ਆਲ ਇੰਡੀਆ ਰੇਡੀਓ ਦਾ ਤੇਜ਼ੀ ਨਾਲ ਪ੍ਰਸਾਰ ਹੋਇਆ ਅਤੇ ਸਾਲ 1956 ਚ ਇਸ ਦਾ ਨਾਂ ਬਦਲ ਕੇ ਆਕਾਸ਼ਵਾਣੀ ਰੱਖ ਦਿੱਤਾ ਗਿਆ। ਅੱਜ आकाशवाणी वालों 591 स्टेशन चलाए जाते हैं जिड़े कि भारत की 8